ਤਜਰਬੇਕਾਰ ਵਿਧਾਇਕਾਂ ਦੇ ਨਾਲ ਨਾਲ ਪਹਿਲੀ ਵਾਰ ਮੰਤਰੀ ਬਣੇ ਮੈਂਬਰ ਵੀ ਸ਼ਾਮਿਲ ਨੇ। ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਦੇ 6 ਸਾਲ ਪੂਰੇ ਹੋ ਗਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਯੋਜਨਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਯੋਜਨਾ ਨੇ ਬਿਨਾਂ ਕਿਸੇ ਗਰੰਟੀ ਦੇ ਕਰਜ਼ੇ, ਮਾਲੀ ਸਮਾਵੇਸ਼ ਅਤੇ ਵਿਕਾਸ ਲਈ ਨਵੇਂ ਮੌਕੇ ਖੋਲ੍ਹ ਕੇ ਲੱਖਾਂ ਰੇੜੀ ਪਟੜੀ ਵਾਲਿਆਂ ਦੇ ਜੀਵਨ ਦੇ ਪੱਧਰ ਨੂੰ ਬਿਹਤਰ ਬਣਾਇਆ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਇਹ ਯੋਜਨਾ ਵਿਸ਼ਵਾਸ, ਸਤਿਕਾਰ ਤੇ ਸ਼ਕਤੀਕਰਨ ਤੇ ਆਧਾਰਿਤ ਏ। ਉਨ੍ਹਾਂ ਨੇ ਲਾਭਪਾਤਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਦ੍ਰਿੜ ਇਰਾਦਾ ਤੇ ਉਦਮਸ਼ੀਲਤਾ ਦੇਸ਼ ਦੀ ਆਰਥਿਕਤਾ ਨੂੰ ਲਗਾਤਾਰ ਮਜ਼ਬੂਤ ਕਰ ਰਹੇ ਨੇ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਏ ਕਿ 2020 ਵਿਚ ਇਸ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ 1,12,00,000 ਤੋਂ ਵੱਧ ਖਰਚੇ ਦਿੱਤੇ ਗਏ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਕਾਸ਼ਵਾਣੀ ਦਾ ਸ਼ਾਮੀ 7:30 ਤੋਂ 7:40 ਤੱਕ ਪ੍ਰਸਾਰਿਤ ਹੋਣ ਵਾਲਾ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਅੱਜ 1 ਜੂਨ 2026 ਤੋਂ 21 ਜੂਨ 2026 ਤੱਕ ਸ਼ਾਮੀ 7:00 ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾਏਗਾ। ਸੁਪਰੀਮ ਕੋਰਟ ਵਿਚ 5 ਨਵੇਂ ਜੱਜ ਨਿਯੁਕਤ ਕੀਤੇ ਗਏ ਨੇ। ਇਸ ਨਾਲ ਚੀਫ ਜਸਟਿਸ ਸਮੇਤ ਜੱਜਾਂ ਦੀ ਕੁੱਲ ਗਿਣਤੀ 37 ਹੋ ਗਈ ਏ। ਕਾਨੂੰਨ ਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਰਾਸ਼ਟਰਪਤੀ ਨੇ ਚੀਫ ਜਸਟਿਸ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਸੁਪਰੀਮ ਕੋਰਟ ਵਿਚ 5 ਨਵੇਂ ਜੱਜ ਨਿਯੁਕਤ ਕੀਤੇ ਨੇ। ਕਾਨੂੰਨ ਮੰਤਰਾਲੇ ਵੱਲੋਂ ਜਾਰੀ ਇਕ ਨੋਟੀਫਿਕੇਸ਼ਨ ਮੁਤਾਬਿਕ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਜਸਟਿਸ ਸ਼ੀਲ ਨਾਗੂ, ਬੰਬੇ ਹਾਈਕੋਰਟ ਦੇ ਚੀਫ ਜਸਟਿਸ ਜਸਟਿਸ ਸ਼੍ਰੀ ਚੰਦ ਸ਼ੇਖਰ, ਮੱਧ ਪ੍ਰਦੇਸ਼ ਹਾਈਕੋਰਟ ਦੇ ਚੀਫ ਜਸਟਿਸ ਜਸਟਿਸ ਸੰਜੀਵ ਸਚਦੇਵਾ ਅਤੇ ਜੰਮੂ ਕਸ਼ਮੀਰ ਤੇ ਲੱਦਾਖ ਹਾਈਕੋਰਟ ਦੇ ਚੀਫ ਜਸਟਿਸ ਜਸਟਿਸ ਅਰੁਣ ਪੱਲੀ ਨੂੰ ਤਰੱਕੀ ਦਿੱਤੀ ਗਈ ਏ। ਸੀਨੀਅਰ ਵਕੀਲ ਵੈਂਕਟਾ ਸੁਬਰਾਮਣੀ ਮੋਨਾ ਨੂੰ ਵੀ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ। ਪਿਛਲੇ ਮਹੀਨੇ ਕੇਂਦਰ ਸਰਕਾਰ ਨੇ ਕਾਨੂੰਨ ਵਿਚ ਸੋਧ ਕਰਦੇ ਹੋਏ ਇਕ ਆਰਡੀਨੈਂਸ ਜਾਰੀ ਕੀਤਾ ਸੀ। ਇਸ ਤਹਿਤ ਚੀਫ ਜਸਟਿਸ ਨੂੰ ਛੱਡ ਕੇ ਸੁਪਰੀਮ ਕੋਰਟ ਵਿਚ ਜੱਜਾਂ ਦੀ ਮਨਜ਼ੂਰਸ਼ੁਦਾ ਗਿਣਤੀ 33 ਤੋਂ ਵਧਾ ਕੇ 37 ਕਰ ਦਿੱਤੀ ਗਈ ਏ। ਭਾਰਤ ਓਮਾਨ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ CEPA ਅੱਜ ਤੋਂ ਲਾਗੂ ਹੋ ਗਿਆ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਇਹ ਸਮਝੌਤਾ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਅਤੇ ਰਣਨੀਤਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ। ਇਕ ਰੋਜ਼ਾਨਾ ਰਾਸ਼ਟਰੀ ਅਖਬਾਰ ਵਿਚ ਪ੍ਰਕਾਸ਼ਿਤ ਇਕ ਲੇਖ ਵਿਚ ਸ੍ਰੀ ਗੋਇਲ ਨੇ ਕਿਹਾ ਕਿ ਇਹ ਸਮਝੌਤਾ ਨਵੇਂ ਬਾਜ਼ਾਰ ਖੋਲੇਗਾ, ਬਰਾਮਦ ਵਧਾਏਗਾ ਤੇ ਨਿਵੇਸ਼ ਵਿਚ ਵਾਧਾ ਕਰੇਗਾ। ਸ੍ਰੀ ਗੋਇਲ ਨੇ ਕਿਹਾ ਕਿ ਇਸ ਨਾਲ ਰੁਜ਼ਗਾਰ ਵਿਚ ਵੀ ਵਾਧਾ ਹੋਏਗਾ ਤੇ ਵਿਦਿਆਰਥੀਆਂ, ਕਾਮਿਆਂ, ਔਰਤਾਂ, ਕਿਸਾਨਾਂ, ਮਛੇਰਿਆਂ ਤੇ ਸੂਖਮ, ਛੋਟੇ ਤੇ ਦਰਮਿਆਨੇ ਉਦਮਾਂ ਨੂੰ ਮਹੱਤਵਪੂਰਨ ਤੌਰ ਤੇ ਲਾਭ ਮਿਲੇਗਾ। ਭਾਰਤ ਅਤੇ ਓਮਾਨ ਵਿਸ਼ੇਸ਼ ਆਰਥਿਕ ਅਤੇ ਸਭਿਆਚਾਰਕ ਸਬੰਧ ਸਾਂਝੇ ਕਰਦੇ ਨੇ। ਓਮਾਨ ਵਿਚ ਕਰੀਬ 7,00,000 ਭਾਰਤੀ ਰਹਿੰਦੇ ਨੇ। ਸ੍ਰੀ ਗੋਇਲ ਨੇ ਕਿਹਾ ਕਿ ਓਮਾਨ ਸਾਲਾਨਾ ਕਰੀਬ $2 ਅਰਬ ਦੀ ਦਰਾਮਦ ਹੁੰਦੀ ਏ। ਓਮਾਨ ਵਿਚ 6,000 ਤੋਂ ਵੱਧ ਭਾਰਤੀ ਉਦਮ ਕੰਮ ਕਰ ਰਹੇ ਨੇ। ਸ੍ਰੀ ਗੋਇਲ ਨੇ ਵੀ ਕਿਹਾ ਕਿ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਤਹਿਤ ਓਮਾਨ 98% ਟੈਰਿਫ ਤੇ ਫੌਰਨ 100% ਡਿਊਟੀ ਮੁਕਤ ਬਾਜ਼ਾਰ ਪਹੁੰਚ ਹਾਸਲ ਹੋ ਗਈ ਏ। ਇਸ ਸਮਝੌਤੇ ਤੋਂ ਪਹਿਲਾਂ ਭਾਰਤ ਦੀਆਂ ਬਰਾਮਦਾਂ ਦਾ ਸਿਰਫ 15.3% ਹੀ ਓਮਾਨ ਡਿਊਟੀ ਮੁਕਤ ਪਹੁੰਚ ਸਕਦਾ ਸੀ। ਦੇਸ਼ ਭਰ ਵਿਚ ਹੋਟਲਾਂ, ਰੈਸਟੋਰੈਂਟਾਂ ਤੇ ਹੋਰ ਕਾਰੋਬਾਰਾਂ ਵੱਲੋਂ ਵਰਤੇ ਜਾਣ ਵਾਲੇ 19 ਕਿਲੋਗ੍ਰਾਮ ਵਪਾਰਕ LPG ਸਿਲੰਡਰ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਐ। ਹਾਲਾਂਕਿ ਘਰੇਲੂ ਵਰਤੋਂ ਵਿਚ ਆਉਣ ਵਾਲੀ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ। ਦਿੱਲੀ ਵਿਚ ਵਪਾਰਕ LPG ਸਿਲੰਡਰ ਦੀ ਕੀਮਤ 42 ਰੁਪਏ ਵਧਾ ਦਿੱਤੀ ਗਈ ਏ ਤੇ ਹੁਣ ਇਸਦੀ ਕੀਮਤ 3,113.50 ਰੁਪਏ ਹੋਏਗੀ। ਮੁੰਬਈ ਵਿਚ ਇਸਦੀ ਕੀਮਤ 43.5 ਰੁਪਏ ਵਧਾ ਦਿੱਤੀ ਗਈ ਹੈ ਤੇ ਹੁਣ ਵਪਾਰਕ ਸਿਲੰਡਰ ਦੀ ਕੀਮਤ 3,060.50 ਰੁਪਏ ਹੋਏਗੀ। ਕੋਲਕਾਤਾ ਵਿਚ ਵਪਾਰਕ ਸਿਲੰਡਰ ਦੀ ਕੀਮਤ 53.5 ਰੁਪਏ ਦੇ ਵਾਧੇ ਨਾਲ 3,255.50 ਰੁਪਏ ਹੋਏਗੀ। ਚੇਨਈ ਵਿਚ ਵਪਾਰਕ ਸਿਲੰਡਰ ਦੀਆਂ ਕੀਮਤਾਂ ਵਿਚ 42 ਰੁਪਏ ਦਾ ਵਾਧਾ ਕੀਤਾ ਗਿਐ ਤੇ ਹੁਣ ਇਸ ਦੀ ਕੀਮਤ 3,283 ਰੁਪਏ ਹੋਏਗੀ। ਵਪਾਰਕ LPG ਦੀਆਂ ਕੀਮਤਾਂ ਵਿਚ ਤਾਜ਼ਾ ਵਾਧਾ ਅਮਰੀਕਾ ਤੇ ਈਰਾਨ ਵਿਚਕਾਰ ਟਕਰਾਅ ਦਰਮਿਆਨ ਪੱਛਮੀ ਏਸ਼ੀਆ ਵਿਚ ਤਣਾਅ ਵਧਣ ਕਰਕੇ ਊਰਜਾ ਦੀਆਂ ਆਲਮੀ ਲਾਗਤਾਂ ਵਿਚ ਵਾਧੇ ਦੇ ਪਿਛੋਕੜ ਵਿਚ ਹੋਇਆ ਏ। ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ IIT ਰੁੜਕੀ ਨੇ JEE ਐਡਵਾਂਸ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਨੇ। ਕੁਲ 56,880 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ, ਜਿਨ੍ਹਾਂ ਵਿਚ 10,107 ਵਿਦਿਆਰਥੀਆਂ ਸ਼ਾਮਲ ਨੇ। ਫੁੱਟਬਾਲ ਵਿਚ ਭਾਰਤ ਔਰਤਾਂ ਦੀ ਸੈਫ ਚੈਂਪੀਅਨਸ਼ਿਪ 2026 ਦੇ ਸੈਮੀਫਾਈਨਲ ਵਿਚ ਪਹੁੰਚ ਗਿਆ। ਭਾਰਤੀ ਟੀਮ ਨੇ ਕੱਲ ਗੋਆ ਦੇ ਮਾਰਕਾਓ ਦੇ ਪੰਡਿਤ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਮੌਜੂਦਾ ਚੈਂਪੀਅਨ ਬੰਗਲਾਦੇਸ਼ ਨੂੰ 3-0 ਨਾਲ ਹਰਾ ਕੇ ਚੈਂਪੀਅਨਸ਼ਿਪ ਦੇ ਗਰੁੱਪ ਬੀ ਦੀ

ਚੌਥਾ ਪੁਆਇੰਟ ਪੋ ਆਤਾ ਕੈਂਪਸ ਔਰ ਐਕਸਪੋਜਰ ਆਤਾ ਕੈਂਪਸ ਸਚਿਨ ਜੈਸੇ ਕਿ ਸਭ ਐਨ ਸੀ ਸੀ ਸਭਸੇ ਐਗਜ਼ਾਈਟਿੰਗ ਪਾਰਟ ਪੋ ਆਤਾ ਕੈਂਪਸ ਇਨ ਸਰ ਉਦਿਆਨੋਕ ਤੀਨ ਕੈਂਪ ਯੋਚਿਨ ਏ ਟੀ ਸੀ ਆਰ ਡੀ ਸੀ ਔਰ ਐਨ ਆਈ ਸੀ ਏ ਟੀ ਸੀ ਫੁੱਲ ਫਾਰਮ ਪੋ ਐਨੁਅਲ ਟ੍ਰੇਨਿੰਗ ਕੈਂਪਸ ਆਰ ਡੀ ਸੀ ਰਿਪਬਲਿਕ ਡੇ ਕੈਂਪ ਜੈਸੇ ਕਿ ਗਤੀ ਰਾਸ਼ਟਰਪਤੀ ਕਾ ਖੇਰ ਬਤਾਓ ਸਰ ਕਿ ਦਿਆਨੁਨਾ ਜੈਸੇ ਕਿ ਗਤੀ ਲਦਾਖ ਹੈ ਨਾ ਦੀ ਸਿਲੈਕਸ਼ਨ ਬਸੇ ਗਤੀ ਚਾਮਚੀ ਐਸੋਸੀਏਟ ਆਰਮੀ ਐਸੋਸੀਏਟ ਅਫਸਰ ਯੋ ਨਖੋਂ ਇਸ ਸਿਲੈਕਸ਼ਨ ਬਸੇ ਦੀ ਕਨਾ ਜੰਬੋ ਕਲਚਿਨ ਜੰਬੋ ਇੱਕ ਮਹੀਨਾ ਲਗਾਤਾਰ ਦਿਆਨੁ ਪ੍ਰੈਕਟਿਸ ਸੈਸ਼ਨ ਚਲੇ ਪ੍ਰੈਕਟਿਸ ਸੈਸ਼ਨ ਪੁੱਡੂ ਲੇ ਔਰ ਦਿਆਨੁ ਸੁਗਾ ਸੁਚ ਇਸ ਬੈਸਟ ਐਂਡ ਬੈਸਟ ਕਾ ਤੋ ਬਾ ਨਾ ਕਤੋ ਖੋ ਅਪਰਚੁਨਿਟੀ ਦਾ ਸੇ ਦਹਿਲੀ ਸਾਪਿਕ ਹੋ ਇਸ ਖੇਰ ਬਾਤ ਔਰ ਲਾਸਟ ਜੋ ਕੈਮ ਹੈ ਐਨ ਆਈ ਸੀ ਨੈਸ਼ਨਲ ਇੰਟਰਗ੍ਰੇਸ਼ਨ ਕੈਂਪਸ ਯੋਚਿਨ ਦੀ ਕੈਂਪ ਪਿਆਨੁਕ ਐਂਡੇ ਅਲਗ ਅਲਗ ਸਟੇਟ ਯਾਨਾ ਸਟੂਡੈਂਟ ਗਾਤਾ ਮਿਲਤੇ ਹੈ ਜੋ ਗਾਤਾ ਜੈਸੇ ਕਿ ਯੂਨਿਟੀ ਐਂਡ ਡਾਇਵਰਸਿਟੀ ਕਾ ਰੀਅਲ ਐਕਸਪੀਰੀਅੰਸ ਗਾਤਾ ਥੋਬਤ ਸਰਿਆ ਜੀ ਚੀਜ਼ ਕੋ ਪੰਚਵਾ ਪੁਆਇੰਟ ਪੁਨਿਨ ਸਰ ਐਡਵੈਂਚਰ ਐਕਟੀਵਿਟੀ ਐਨ ਸੀ ਸੀ ਗਾਤੇ ਜਿੱਤ ਕਿ ਗਾਤਾ ਐਨ ਸੀ ਸੀ ਬੋਰਿੰਗ ਬਿਲਕੁਲ ਮੈਦ ਗਾਤਾ ਜੈਸੇ ਕਿ ਗਾਤਾ ਸਿੱਖਣੇ ਕੋ ਮਿਲਤਾ ਹੈ ਕਿ ਜੈਸੇ ਕਿ ਖੋਜ ਗਾਤਾ ਟ੍ਰੇਕਿੰਗ ਰੋਕਿੰਗ ਰੋਕ ਕਲਾਈਮਬਿੰਗ ਜਾਂ ਮੈਨੇ ਫਾਇਰਿੰਗ ਪ੍ਰੈਕਟਿਸ ਜਾਂ ਮੈਨੇ ਪਾਰਸਲਿੰਗ ਕੁਛ ਯੂਨਿਟਸ ਮੈਂ ਡੂ ਗਾਮਾ ਗਾਤਾ ਐਡਵੈਂਚਰ ਐਕਟੀਵਿਟੀ ਗਾਤਾ ਖੋਂ ਇਸ ਦੇ ਚੀਜ਼ ਸੁਣ ਗਾਤਾ ਪ੍ਰੋਵਾਈਡ ਖੋਜ ਔਰ ਦੇ ਚੀਜ਼ ਸੁਣ ਗਾਤਾ ਮੌਕਾ ਥੋਬਤ ਪਸਰਿਆ ਔਰ ਯੇ ਦਿਉ ਐਕਟੀਵਿਟੀ ਗਾਤਾ ਮੈਂਟਲੀ ਔਰ ਫਿਜ਼ੀਕਲੀ ਗਾਤਾ ਗਾਤਾ ਸਟਰੋਂਗ ਛਾਤ ਸਰਿਆ ਔਰ ਛੇਟਾ ਪੁਆਇੰਟਸ ਪੋਗੀ ਲੀਡਰਸ਼ਿਪ ਸਕਿੱਲਸ ਬਹੁਤ ਜ਼ਰੂਰੀ ਨਾ ਜੈਸੇ ਕਿ ਗਾਤਾ ਸਿੱਖਤੇ ਹੈ ਗਾਤਾ ਸਭ ਥੋਮ ਸਭ ਮੌਕਾ ਥਵੇ ਤਾਂ ਜੈਸੇ ਕਿ ਟੀਮ ਕੋ ਕੈਸੇ ਲੀਡ ਕਰਨਾ ਹੈ ਗਾਤੇ ਟੀਮ ਪੋਗਾ ਸੋ ਲੀਡ ਬਚੀਨ ਟਫ ਸਿਚੁਏਸ਼ਨ ਆਨੋ ਗਾਤੇ ਗਸਵਾ ਗਾਤੀ ਡਿਸੀਜਨ ਪੋ ਗਾਤੇ ਲਿੰਚੀਨ ਔਰ ਰਿਸਪੋਨਸਿਬਿਲਟੀ ਗਾਤੇ ਗਸਵਾ ਹੈਂਡਲ ਬਚੀਨ ਉਹਦੀ ਸਕਿੱਲਸ ਗਾਮਾ ਗਾਤਾ ਉਹਦੇ ਗਾਤਾ ਦੀ ਸਕਿੱਲਸ ਗਾਮਾ ਗਾਤੀ ਲਾਈਫ ਗਾਤਾ ਲਸਿਆਂ ਯੋਂ ਮਤ ਸਰਿਆ ਸਾਤਵਾਂ ਪੁਆਇੰਟ ਪੁਨੀਆਤੀ ਹੱਬਲ ਵਤਨੀ ਔਰ ਸੋਸ਼ਲ ਸਰਵਿਸ ਐਨ ਸੀ ਸੀ ਸਿਰਫ ਗਾਤਾ ਯੂਨੀਫਾਰਮ ਤੱਕ ਲਿਮਿਟ ਮੈਂ ਦੂ ਗਾਤਾ ਇੱਕ ਯਾਲਾ ਇਨਸਾਨ ਚਾਤਾ ਰਦਨ ਮਤ ਔਰ ਦੁਨਾ ਗਾਤਾ ਪਾਰਟੀਸਪੇਟ ਵੀ ਗਾਤਾ ਮੌਕਾ ਥੋਬਾ ਜੈਸੇ ਕਿ ਕਲੀਨੈਸ ਡਰਾਈਵ ਬਲੱਡ ਡੋਨੇਸ਼ਨ ਕੈਂਪ ਯਾ ਡਿਜ਼ਾਸਟਰ ਰਿਲੀਫ ਵਰਕ ਉਹਦੂਨਾ ਗਾਤਾ ਮੌਕਾ ਥੋਬਾ ਗਾਤੀ ਦੇਸ਼ ਮੀਨਾ ਗਾਤਾ ਇੱਕ ਸਟਰੋਂਗ ਕਨੈਕਸ਼ਨ ਗਾਤਾ ਡਿਵਲਪ ਚਿਕ ਗਾਤੀਆਂ ਨੂੰ ਛਾਤ ਸਰਿਆ ਔਰ ਅੱਠਵਾਂ ਪੁਆਇੰਟ ਪੋ ਸਰਟੀਫਿਕੇਟ ਵੈਲਿਊ ਜੈਸੇ ਕਿ ਸਰ ਸਹਿਰਾ ਪਹਿਲਾ ਜਰਸਾ ਕਿ ਐਨ ਸੀ ਸੀ ਤੀਨ ਸਰਟੀਫਿਕੇਟ ਮੋਹਮਤ ਪਹਿਲਾ ਏ ਸਰਟੀਫਿਕੇਟ ਪੋਮਤਿਸ ਕੈਂਪ ਬਾਰ ਗੋਸਪਾ ਦਸ ਦਿਨ ਜਾਂ ਪੰਦਰਾਂ ਦਿਨ ਗਾਤਾ ਕੈਂਪ ਮੋਹਮਤ ਉਹਦੀ ਕੈਂਪ ਬਸ ਨਾ ਗਾਤਾ ਸਰਟੀਫਿਕੇਟ ਐਗਜ਼ਾਮ ਛੱਦੂ ਗਾਤੀ ਕੈਡਿਟ ਉਨਲਾ ਜੋ ਇਨਰੋਲ ਛਕਨੀ ਕੈਡਿਟ ਉਨਲਾ ਦੇ ਸਰਟੀਫਿਕੇਟ ਉਨ ਗਾਤਾ ਥੋਬਤ ਤੀਨ ਸਰਟੀਫਿਕੇਟ ਗਾਤਾ ਚੀਨ ਪਹਿਲਾ ਏ ਸਰਟੀਫਿਕੇਟ ਬੇਸਿਕ ਲੈਵਲ ਪੋਮਾਤਾ ਦੂ ਇਨ ਦੂਸਰਾ ਬੀ ਸਰਟੀਫਿਕੇਟ ਤੀਸਰਾ ਗਾਤਾ ਸੀ ਸਰਟੀਫਿਕੇਟ ਸਭਸੇ ਇੰਪੋਰਟੈਂਸ ਪੋ ਗਾਤਾ ਸੀ ਸਰਟੀਫਿਕੇਟ ਔਰ ਹਾਰਡਲੀ ਗਾਤਾ ਦੀ ਐਗਜ਼ਾਮ ਔਰ ਪ੍ਰੈਕਟੀਕਲ ਜ਼ੁਮੇਤ ਬਸੇ ਛਾਤ ਦੇ ਚੀਜ਼ ਪਿਆ ਅਗਰ ਕਤੋ ਪਾਂਚ ਜਾਂ ਦਸ ਹਜ਼ਾਰ ਅਗਰ ਕੈਡਿਟ ਅਗਰ ਸੀ ਸਰਟੀਫਿਕੇਟ ਇਮੀਨਾ ਅਗਰ ਐਗਜ਼ਾਮ ਇਮੀਨਾ ਤਿਆਰੀ ਜਾਂ ਪ੍ਰੈਕਟੀਕਲ ਇਮੀਨਾ ਦੇ ਨਾ ਕਰਤੇ ਉਹ ਕਤੋ ਨਾ ਮੋਰ ਦੈਨ ਗਾਤਾ 20 ਜਾਂ 30% ਹੀ ਉਸਮੇ ਪਾਸ ਹੋ ਜਾਤੇ ਹੈ ਉਹਦਿਆਂ ਨੂੰ ਅਗਰ ਸੀ ਸਰਟੀਫਿਕੇਟ ਗਾਤਾ ਡਿਫੈਂਸ ਜੋਬ ਇਮੀਨਾ ਗਾਤਾ ਬਹੁਤ ਫਾਇਦਾਮੰਦ ਛਾਤ ਸਰਿਆ ਖਾਸ ਤੌਰ ਪਰ ਗਤੀ ਪੈਰਾਤਾ ਕਾਰਗਿਲ ਕੇ ਸਟੂਡੈਂਟ ਕੇ ਲੀਏ ਖਾਸ ਬਾਤ ਪੋਸ ਪੈਰਾ ਦੈਨ ਕਿ ਅਬ ਮੈਂ ਖਾਸ ਤੌਰ ਪਰ ਰਤਾਨ ਕਿ ਗਤੀ ਲਦਾਖ ਐਸਪੈਸ਼ਲੀ ਕਾਰਗਿਲ ਕੇ ਸਟੂਡੈਂਟ ਉਲਾ ਕਿ ਗਾਤਾ ਦੂ ਚੌਕਸ ਰੀਜਨ ਚਾਂ ਬਿਲੋਂਗ ਬਤ ਕਿ ਜੋ ਸਟ੍ਰੈਟਜਿਕਲੀ ਔਰ ਇਮੋਸ਼ਨਲੀ ਗਾਤਾ ਦੋਨੋਂ ਤਰ੍ਹਾਂ ਗਾਤਾ ਐਨਡੀਏ ਕੇ ਲੀਏ ਬਹੁਤ ਇੰਪੋਰਟੈਂਸ ਗਾਤਾ ਇਨਾਂ ਔਰ ਗਤਿਸ ਗਤੀ ਹਿਸਟਰੀ ਗਤਿਸ ਕਿ ਕਾਰਗਿਲ ਵਾਰ 1999 ਜਹਾਂ ਗਤੀ ਸੋਲਜਰ ਯੂਨਿਸ ਗਤੀ ਇੰਡੀਅਨ ਆਰਮੀ ਨਿਸ ਖੁੰਤੀ ਸਟ੍ਰੋਕ ਪਤੰਗ ਸੇ ਦੇਸ਼ ਰਕਸ਼ਾ ਬਸ ਹੋਤਾਂ ਯਾਂ ਦੂਸਰੇ ਏਰੀਆ ਦੁਖਾਨੀ ਰਹਿਣੇ ਵਾਲੇ ਸਟੂਡੈਂਟ ਕੇ ਲੀਏ ਸਿਰਫ ਐਨ ਸੀ ਸੀ ਗਾਤਾ ਐਕਟੀਵਿਟੀ ਸਾ ਮੇਨ ਡੂ ਗਤੀ ਮੀਨਾ ਬਹੁਤ ਬੜਾ ਅਪੋਰਚੁਨਿਟੀ ਇਨ ਔਰ ਗਤੀ ਰੀਜਨ ਮੀਨਾ ਔਰ ਗਤਿਸ ਗਤੀ ਦੇਸ਼ ਮੀਨਾ ਗਤਿਸ ਗਤੀ ਖਿਦਮਤ ਬਾ ਰੋਸ਼ਿਨ ਐਨ ਸੀ ਸੀ ਇਨ ਲਦਾਖ ਜੈਸੇ ਕਿ ਸਪੈਸ਼ਲੀ ਐਡਵਾਂਟੇਜ ਪੋ ਗਾਤਾਂ ਚੀ ਹੋ ਲਦਾਖ ਸਟੂਡੈਂਟ ਕੇ ਪਾਸ ਗਾਤਾਂ ਚੀ ਗਏ ਇੱਕ ਯੂਨੀਕ ਐਡਵਾਂਟੇਜ ਗਾਤਾਂ ਯੋ ਜੈਸੇ ਕਿ ਗਾਤਾਂ ਹਾਈ ਅਲਟੀਚੂਡ ਕੰਡੀਸ਼ਨ ਕੇ ਲੀਏ ਨੇਚੁਰਲੀ ਅਡਪਟ ਹੋਤੇ ਹੈ ਗਾਤਾਂ ਉਹਦੀ ਚੀਜ਼ ਮੀਨ ਅਡਪਟ ਛ ਜੈਸੇ ਕਿ ਗਾਤਾਂ ਫਿਜ਼ੀਕਲੀ ਸਟਰੋਂਗ ਔਰ ਮੈਂਟਲੀ ਗਾਤਾਂ ਚੀ ਛੇ ਸਖਤ ਯੋਤ ਗਾਤਾਂ ਗਾਤਾਂ ਜੈਸੇ ਕਿ ਡਿਫੈਂਸ ਫੋਰਸ ਕੇ ਲੀਏ ਆਲਰੇਡੀ ਸਟੇਬਲ ਇਨਵਾਇਰਮੈਂਟ ਗਾਤਾਂ ਲੁਸ ਪਾਤਾਂ ਜੋ ਐਨ ਸੀ ਸੀ ਗਾਤੀ ਮੀਨ ਇੱਕ ਨੇਚੁਰਲੀ ਸਟਰੈਂਥ ਔਰ ਕੋ ਡਾਇਰੈਕਸ਼ਨ ਔਰ ਗਾਤਾਂ ਟ੍ਰੇਨਿੰਗ ਤਾਂ ਰੀਅਲ ਮੈਸੇਜ ਪੋਗੀ ਸਟੂਡੈਂਟ ਮੀਨ ਅਧਿਆਇਨ ਦਸਾਂ ਨੀ ਦੀ ਟਾਈਮ ਮੈਂ ਡਿਸਟ੍ਰੈਕਸ਼ਨ ਮਨਾ ਬਹੁਤ ਹੋ ਸਰ ਜੈਸੇ ਕਿ ਮੋਬਾਈਲ ਸੋਸ਼ਲ ਮੀਡੀਆ ਯਾ ਮੇਰਾ ਟਾਈਮ ਵੇਸਟ ਪੋ ਲੇਕਿਨ ਐਨ ਸੀ ਸੀ ਗਾਤਾ ਇੱਕ ਮਨ ਕਲੀਅਰ ਪਾਚ ਗਿਆ ਲਮਚੀ